0: ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ
1: ਰੇਡੀਓ ਓਲਿਵ ਪਰ ਆਰਜੇ ਸਿਮਰਨ ਕੇ ਸਾਥ
0: ਆਪਕੋ ਪਤਾ ਹੈ ਵੋ ਜੋ ਸੋਸ਼ਲ ਮੀਡੀਆ ਪੇ ਪੁਨੀਤ ਸੁਪਰ